ਪਿਆਰ ਗੀਤ ਖਤਮ ਕਰਨ ਦੀ ਆਪਣੀ ਦੋਸਤ ਵੀਨਸ ਨੂੰ ਇਜਾਜ਼ਤ ਦਿਓ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:30 ਵਜਣ ਵਾਲੇ ਨੇ। ਆਓ ਹੁਣ ਤੁਹਾਨੂੰ ਲੈ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਉਰਦੀਨੇ ਜੇ ਪਾਤਕ ਉਪਪਾਤਕ ਆਹੀ ਕਰਮ ਬਚਨ ਮਨ ਭਵ ਕਵਿ ਕਾਹੀ ਤੇ ਪਾਤਕ ਬੋਹਿ ਹੋ ਵਿਦਾਤਾ ਜੋ ਯਹੁ ਹੋਇ ਮੋਰ ਮਤ ਮਾਤਾ ਜੇ ਪਰਿਹ